0: ਸਾਨੂੰ ਕਿੱਕ ਲੱਗ
1: ਇਟਸ ਕਮਰਸ਼ੀਅਲ ਟਾਈਮ
2: ਓਖਾਨਾ ਕੜਾਈ ਕੀ ਖੁਸ਼ਬੂ ਗੋਸ਼ਤ ਕੀ ਜ਼ਾਇਕਾ ਔਰ ਪਿਸ਼ਾਵਰ ਕਾ ਮਹਿਮਾਨ ਨਵਾਜ਼ੀ
3: ਕਹਾਂ ਖਾਨ ਭਾਈ ਪਿਸ਼ਾਵਰ ਪਹੁੰਚ ਗਏ ਕਿਆ
2: ਨਹੀਂ ਜਾਨ ਕੇ ਟੋਟੇ ਪਿਸ਼ਾਵਰ ਆਪਣੇ ਨੌਥੀ ਗਮ ਮੇ ਆ ਗਏ ਨਾ ਯਾਰਾ
4: ਜੀ ਹਾਂ ਤਿਆਰ ਹੋ ਜਾਏ ਕਿਉਂਕਿ 27 ਜੁਲਾਈ 2026 ਕੋ ਹੋਣੇ ਜਾ ਰਹੀ ਹੈ ਪਿਸ਼ਾਵਰੀ ਡੇਰਾ ਕੀ ਸ਼ਾਨਦਾਰ ਗ੍ਰੈਂਡ ਓਪਨਿੰਗ
5: ਜਹਾਂ ਲਜ਼ੀਜ਼ ਚਨਵਾਰੀ ਔਰ ਚਰਸੀ ਕੜਾਹੀ ਕੀ ਖੁਸ਼ਬੂ ਆਪਕੋ